0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਮੈਂ ਚਾਹਤੀ ਹੂੰ ਇਸ ਬਾਰ ਫੰਕਸ਼ਨ ਮੇਂ ਬੈਸਟ ਜੁਲਰੀ ਮੈਂ ਹੀ ਪਹਿਨੂੰ, ਪਰ ਕਹਾਂ ਸੇ ਖਰੀਦੂੰ ਪਤਾ ਹੀ ਨਹੀਂ। I am so confused.
2: अरे इसमें कंफ्यूजन क्या, प्रिंस ज्वेलर्स ब्रिस्बेन क्वींसलैंड में, जो गोल्ड और डायमंड ज्वेलरी के स्पेशलिस्ट हैं। दे आर इन बिजनेस सिंस 1992। यहाँ अवेलेबल हैं डायमंड नेकलेसेस, बैंगल्स, रिंग्स, इयररिंग्स, गोल्ड एंड सिल्वर कॉइन्स, साथ ही ज्वेलरी और वॉच रिपेयर भी होती है।
1: Wow, तो मेरी प्रॉब्लम सॉल्व, पर एड्रेस?
2: At Shop 9B, Sunnybank Hills Shopping Town, corner of Kurlam and 661 Crompton Road, Sunnybank Hills, Queensland 4109. For all your jewelry needs, contact 3273-7365. That's 3273-7365. Or email princejewelers@bigpond.com. Family business built on trust.

ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਰਸੋਨੀ 101.9 ਤੇ ਜਿਵੇਂ ਹੋ ਚੁੱਕਿਆ। ਹੁਣ ਤੱਕ ਦੀਆਂ ਅਹਿਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਸਾਲ 2019 ਵਿਚ ਕੋਰੋਨਾ ਦੇ ਆਤੰਕ ਕਾਰਨ ਪੂਰੀ ਦੁਨੀਆਂ ਹੀ ਲਾਕਡਾਊਨ ਕਾਰਨ ਘਰਾਂ ਵਿਚ ਡੱਕੇ ਜਾਣ ਲਈ ਮਜਬੂਰ ਹੋ ਗਈ ਸੀ ਤੇ ਲੱਖਾਂ ਲੋਕਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪੈ ਗਈ ਸੀ। ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਅਫਰੀਕੀ ਦੇਸ਼ਾਂ ਕਾਂਗੋ ਅਤੇ ਯੁਗਾਂਡਾ ਵਿਚ ਫੈਲੇ ਈਬੋਲਾ ਵਾਇਰਸ ਨੂੰ ਲੈ ਕੇ ਗਲੋਬਲ ਹੈਲਥ ਐਮਰਜੈਂਸੀ ਐਲਾਨ ਕਰ ਦਿੱਤੀ ਹੈ। ਇਹ ਫੈਸਲਾ ਦੋਵਾਂ ਦੇਸ਼ਾਂ ਵਿਚ ਈਬੋਲਾ ਦੇ 300 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆਉਣ ਅਤੇ 88 ਲੋਕਾਂ ਦੀ ਮੌਤ ਤੋਂ ਬਾਅਦ ਲਿਆ ਗਿਆ ਹੈ। ਹਾਲਾਂਕਿ WHO ਨੇ ਸਪਸ਼ਟ ਕੀਤਾ ਹੈ ਕਿ ਇਹ ਬਿਮਾਰੀ ਕੋਰੋਨਾ ਵਾਂਗ ਪੂਰੀ ਦੁਨੀਆਂ ਵਿਚ ਫੈਲਣ ਵਾਲੀ ਮਹਾਮਾਰੀ ਨਹੀਂ ਹੈ। ਇਸ ਲਈ ਦੇਸ਼ਾਂ ਨੂੰ ਆਪਣੀਆਂ ਕੌਮਾਂਤਰੀ ਸਰਹੱਦਾਂ ਬੰਦ ਕਰਨ ਦੀ ਸਲਾਹ ਨਹੀਂ ਦਿੱਤੀ ਗਈ। ਇਹ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਮੌਜੂਦਾ ਈਬੋਲਾ ਆਊਟਬ੍ਰੇਕ ਬੁੰਡੀ ਭਿਆਗੋ ਵਾਇਰਸ ਕਾਰਨ ਫੈਲ ਰਿਹਾ ਹੈ। ਇਹ ਈਬੋਲਾ ਦਾ ਇਕ ਬੇਹੱਦ ਦੁਰਲੱਭ ਵੇਰੀਅੰਟ ਹੈ ਜਿਸ ਦਾ ਇਲਾਜ ਕਰਨ ਲਈ ਦੁਨੀਆਂ ਕੋਲ ਫਿਲਹਾਲ ਕੋਈ ਪ੍ਰਮਾਣਿਤ ਦਵਾਈ ਜਾਂ ਵੈਕਸੀਨ ਮੌਜੂਦ ਨਹੀਂ ਹੈ। ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ ਨੇ ਆਪਣੀ ਹਾਲੀਆ ਵੈਬ ਸੀਰੀਜ਼ ਲੁੱਕ ਵਿਚ ਔਰਤਾਂ ਵਿਰੁੱਧ ਕਥਿਤ ਤੌਰ ਤੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਵਿਚ ਅਗਾਊ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਹ ਕਦਮ ਉਨ੍ਹਾਂ ਵਿਰੁੱਧ ਦਰਜ ਚੰਡੀਗੜ੍ਹ ਵਿਚ ਦਰਜ ਹੋਈ FIR ਤੋਂ ਬਾਅਦ ਚੁੱਕਿਆ ਗਿਆ ਹੈ। ਯੋਗਰਾਜ ਸਿੰਘ ਵਿਰੁੱਧ 14 ਮਈ 2026 ਨੂੰ ਵਕੀਲ ਉਜਵਲ ਪਸੀਨ ਅਤੇ ਜਤਿਨ ਵਰਮਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਹੈ ਕਿ ਵੈਬ ਸੀਰੀਜ਼ ਦੇ ਇਕ ਵਾਇਰਲ ਸੀਨ ਵਿਚ ਯੋਗਰਾਜ ਸਿੰਘ ਦੇ ਕਿਰਦਾਰ ਦੁਆਰਾ ਬੋਲੇ ਗਏ ਸੰਵਾਦ ਕੰਮਕਾਜੀ ਔਰਤਾਂ ਦਾ ਅਪਮਾਨ ਕਰਦੇ ਹਨ, ਔਰਤਾਂ ਪ੍ਰਤੀ ਨਫ਼ਰਤ ਫੈਲਾਉਂਦੇ ਹਨ ਅਤੇ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਯੋਗਰਾਜ ਸਿੰਘ ਦੇ ਪੱਖ ਤੇ ਅਦਾਲਤੀ ਕਾਰਵਾਈ ਅਦਾਲਤ ਵਿਚ ਆਪਣੇ ਵਕੀਲ ਰਾਹੀਂ ਪੱਖ ਰੱਖਦਾ। ਯੋਗਰਾਜ ਸਿੰਘ ਨੇ ਦਲੀਲ ਦਿੱਤੀ ਹੈ ਕਿ ਉਹ ਵੈਬ ਸੀਰੀਜ਼ ਵਿਚ ਇਕ ਸਿਰਫ਼ ਕਿਰਦਾਰ ਨਿਭਾ ਰਹੇ ਸਨ ਅਤੇ ਉਹ ਪ੍ਰੋਡਕਸ਼ਨ ਨਾਲ ਹੋਏ ਇਕ ਸਮਝੌਤੇ ਵਿਚ ਬਚੇ ਹੋਏ ਸਨ। ਅਦਾਲਤ ਨੇ ਇਸ ਮਾਮਲੇ ਵਿਚ ਸਟੇਟ ਨੂੰ ਨੋਟਿਸ ਜਾਰੀ ਕਰਦਿਆਂ 20 ਮਈ ਤੱਕ ਜਵਾਬ ਮੰਗਿਆ ਹੈ। ਉਧਰ ਮਿਡਲ ਈਸਟ ਵਿਚ ਚੱਲ ਰਹੇ ਭਾਰੀ ਤਣਾਅ ਦੇ ਵਿਚ ਕਾਰ ਇਕ ਬਹੁਤ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਧਾਬੀ ਵਿਚ ਸਥਿਤ ਦੇਸ਼ ਦੇ ਇਕਲੌਤੇ ਬਰਾਕਾ ਨਿਊਕਲੀਅਰ ਪਾਵਰ ਪਲਾਂਟ ਦੇ ਬਾਹਰ ਇਕ ਡਰੋਨ ਹਮਲਾ ਹੋ ਗਿਆ। ਇਸ ਹਮਲੇ ਕਾਰਨ ਪਲਾਂਟ ਦੇ ਬਾਹਰਲੇ ਹਿੱਸੇ ਵਿਚ ਭਿਆਨਕ ਅੱਗ ਲੱਗ ਗਈ। ਅਬੂਧਾਬੀ ਮੀਡੀਆ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਹ ਡਰੋਨ ਹਮਲਾ ਅਲ ਤਾਰਫਾ ਇਲਾਕੇ ਵਿਚ ਸਥਿਤ ਪ੍ਰਮਾਣੂ ਪਲਾਂਟ ਦੇ ਬਾਹਰੀ ਸੀਮਾ ਕੋਲ ਹੋਇਆ। ਇਸ ਹਮਲੇ ਕਾਰਨ ਉਥੇ ਬਾਹਰ ਰੱਖੇ ਇਕ ਇਲੈਕਟ੍ਰੀਕਲ ਜਨਰੇਟਰ ਵਿਚ ਅੱਗ ਲੱਗ ਗਈ। ਹਾਲਾਂਕਿ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਅੱਗ ਤੇ ਕਾਬੂ ਪਾ ਲਿਆ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ। ਉਧਰ ਦੂਜੇ ਪਾਸੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਲੈ ਕੇ ਹੇਗ ਵਿਚ ਬਣਾਈ ਗਈ ਕਥਿਤ ਕੋਰਟ ਆਫ ਆਰਬਿਟ੍ਰੇਸ਼ਨ ਤੇ ਤਾਜ਼ਾ ਫੈਸਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਹੈ। ਭਾਰਤ ਨੇ ਸਾਫ਼ ਕਹਿ ਦਿੱਤਾ ਹੈ ਕਿ ਅਦਾਲਤ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਹੈ ਅਤੇ ਇਸਦਾ ਕੋਈ ਕਾਨੂੰਨੀ ਵਜੂਦ ਨਹੀਂ, ਇਸ ਲਈ ਇਸ ਦੇ ਕਿਸੇ ਵੀ ਫੈਸਲੇ, ਹੁਕਮ ਜਾਂ ਕਾਰਵਾਈ ਨੂੰ ਭਾਰਤ ਮਾਨਤਾ ਨਹੀਂ ਦਿੰਦਾ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਤੌਰ ਤੇ ਬਣਾਈ ਗਈ ਅਖੌਤੀ ਆਰਬਿਟ੍ਰੇਸ਼ਨ ਕੋਰਟ ਨੇ 15 ਮਈ 2026 ਨੂੰ ਸਿੰਧੂ ਜਲ ਸੰਧੀ ਅਧੀਨ ਵੱਧ ਤੋਂ ਵੱਧ ਪਾਣੀ ਭੰਡਾਰਨ ਸਮਰੱਥਾ ਨਾਲ ਸਬੰਧਤ ਇਕ ਮਾਮਲੇ ਵਿਚ ਇਕ ਖੌਤੀ ਫੈਸਲਾ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਇਸ ਕਥਿਤ ਫੈਸਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰਦਾ ਹੈ, ਜਿਵੇਂ ਪਹਿਲਾਂ ਦੇ ਸਾਰੇ ਫੈਸਲੇ ਰੱਦ ਕੀਤੇ ਗਏ ਹਨ। ਭਾਰਤ ਨੇ ਕਦੇ ਵੀ ਇਸ ਅਦਾਲਤ ਦੇ ਗਠਨ ਨੂੰ ਮਾਨਤਾ ਨਹੀਂ ਦਿੱਤੀ, ਇਸ ਕਰਕੇ ਇਸ ਅਦਾਲਤ ਦੀ ਕਿਸੇ ਵੀ ਕਾਰਵਾਈ, ਫੈਸਲੇ ਜਾਂ ਹੁਕਮ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਅਤੇ ਇਹ ਪੂਰੀ ਤਰ੍ਹਾਂ ਨਲ ਐਂਡ ਵੋਇਡ ਯਾਨੀ ਸ਼ੂਨਿਆ ਅਤੇ ਅਵੈਧ ਹੈ। ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਭਾਰਤ ਦਾ ਫੈਸਲਾ ਲਾਗੂ ਰਹਿੰਦਾ ਹੈ। ਸਿੰਧੂ ਨਦੀ ਪ੍ਰਣਾਲੀ ਦੇ ਪਾਣੀਆਂ ਦੀ ਵਰਤੋਂ ਸਬੰਧੀ 19 ਸਤੰਬਰ 2060 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਸਤਾਖਰ ਹੋਏ ਕੀਤੇ ਗਏ ਇਹ ਸੰਧੂ ਲਾਗੂ ਰਹਿੰਦੀ ਹੈ। ਭਾਰਤ ਨੇ ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਆਪਣੇ ਪ੍ਰਭੂਸੱਤਾ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਭਾਰਤ ਨੇ ਕਿਹਾ ਹੈ ਕਿ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਨੂੰ ਆਪਣਾ ਭਰੋਸੇਯੋਗ ਅਤੇ ਨਿਰੰਤਰ ਸਮਰਥਨ ਬੰਦ ਨਹੀਂ ਕਰਦਾ। ਵਿਦੇਸ਼ ਮੰਤਰਾਲੇ ਨੇ ਜੂਨ 2025 ਵਿਚ ਸਪਸ਼ਟ ਤੌਰ ਤੇ ਕਿਹਾ ਸੀ ਕਿ ਜਿੰਨਾ ਚਿਰ ਸੰਧੀ ਨੂੰ ਮੁਅੱਤਲ ਕੀਤਾ ਜਾਂਦਾ ਹੈ, ਭਾਰਤ ਸੰਧੀ ਦੇ ਤਹਿਤ ਕਿਸੇ ਵੀ ਜ਼ਿੰਮੇਵਾਰੀ ਨੂੰ ਪੂਰੀ ਕਰਨ ਲਈ ਮਜਬੂਰ ਨਹੀਂ ਹੈ।
ਭਾਰਤ ਨੇ ਕਿਹਾ ਕਿ ਕੋਈ ਵੀ ਆਰਬਿਟ੍ਰੇਸ਼ਨ ਅਦਾਲਤ ਖਾਸ ਕਰਕੇ ਅਜਿਹੀ ਗੈਰ ਕਾਨੂੰਨੀ ਤੌਰ ਤੇ ਗਠਿਤ ਸੰਸਥਾ ਭਾਰਤ ਦੇ ਪ੍ਰਭੂਸੱਤਾ ਅਧਿਕਾਰਾਂ ਦੇ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਦੀ ਜਾਇਜ਼ਤਾ ਤੇ ਸਵਾਲ ਨਹੀਂ ਉਠਾ ਸਕਦੀ। ਇਸ ਦੇ ਨਾਲ ਹੀ ਪਿਛਲੇ ਸਾਲ ਵਿਦੇਸ਼ ਮੰਤਰਾਲੇ ਨੇ ਕਥਿਤ ਤੌਰ ਤੇ ਕੋਰਟ ਆਫ ਆਰਬਿਟ੍ਰੇਸ਼ਨ ਦੀ ਆਲੋਚਨਾ ਵੀ ਕੀਤੀ ਸੀ ਜਦ ਉਸਨੇ ਜੰਮੂ ਅਤੇ ਕਸ਼ਮੀਰ ਨੂੰ ਕਿਸ਼ਨ ਗੰਗਾ ਤੇ ਰਤਲੇ ਜਲ ਵਿਦਯੁਤ ਪ੍ਰੋਜੈਕਟਾਂ ਨੂੰ ਲੈ ਕੇ ਆਪਣੇ ਅਧਿਕਾਰ ਖੇਤਰ ਤੇ ਸਪਲੀਮੈਂਟਲ ਅਵਾਰਡ ਜਾਰੀ ਕੀਤਾ ਸੀ। ਤਾਂ ਹੁਣ ਤੱਕ ਦੀ ਅਹਿਮ ਖਬਰਾਂ ਵਿਚ ਬਸ ਇਨਾ ਹੀ। ਖਬਰਾਂ ਦੀ ਵਧੇਰੇ ਜਾਣਕਾਰੀ ਤੇ ਸੁਝਾਓ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ bisoni 107.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤਕਲੀ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ।

ਮੈਂ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਫਿਰ ਯੂ ਸੋਨੀ ਵੰਸਰ ਓਨ ਐਮ ਤੇ ਜੀ ਆਰ ਚੇ ਸੰਦੇਸ਼ ਅਲਗ ਦਰਾਲ ਤੁਸੀਂ ਬਣੇ ਹੋਏ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਜੀ, ਤੇ ਇਹਨਾਂ ਵੇਲਿਆਂ ਦੇ ਦੌਰਾਨ ਅਸੀਂ ਗੱਲਾਂ ਤਾਂ ਕਰਨੀਆਂ ਨੇ, ਢੇਰ ਸਾਰੀਆਂ ਨਾਲੋਂ ਨਾਲ ਇਹਨਾਂ ਗੱਲਾਂ ਨੂੰ ਪੰਜਾਬੀ ਗੀਤਾਂ ਦਾ ਤੜਕਾ ਅਸੀਂ ਜ਼ਰੂਰ ਹੀ ਲਗਾਉਣਾ ਹੈ। ਤੁਸੀਂ ਕੀ ਗਾਣਾ, ਤੁਹਾਡਾ ਇੱਕ ਹੀ ਕੰਮ ਹੈ, ਤੁਸੀਂ ਜੁੜਨਾ ਹੈ ਸਾਡੇ ਨਾਲ, ਬੇਸ਼ੱਕ ਫੇਸਬੁੱਕ ਦੇ ਜ਼ਰੀਏ, ਬੇਸ਼ੱਕ ਈਮੇਲ ਦੇ ਜ਼ਰੀਏ। ਰੇਡੀਓ ਬ੍ਰਿਸੋਨੀ ਵੰਸਰ ਓਨ ਐਮ ਸਾਡਾ ਫੇਸਬੁੱਕ ਪੇਜ ਹੈ, ਜਿੱਥੇ ਬ੍ਰਿਸੋਨੀ ਬ੍ਰਿਸੋਨੀ ਡੋਟ ਕਾਮ ਸਾਡੀ ਈਮੇਲ ਆਈ ਡੀ ਦੇ ਜ਼ਰੀਆ, ਜਿਹੜਾ ਤੁਹਾਡਾ ਮਨ ਕਰਦਾ ਤੁਸੀਂ ਉਹ ਅਪਣਾ ਸਕਦੇ, ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਨੀਆਂ ਨੇ। ਫਟਾਫਟ ਦੇ ਨਾਲ ਆਪਣਾ ਫੋਨ ਚੁੱਕੋ ਤੇ ਸਾਡੇ ਨਾਲ ਗੱਲਬਾਤਾਂ ਸ਼ੁਰੂ ਕਰ ਦਿਓ ਕਰਨੀਆਂ। ਮੈਂ ਹੁਣੇ ਵਾਪਿਸ ਆਉਂਦੀ ਹਾਂ, ਜਾਣਾ ਕਿਤੇ ਵੀ ਨਹੀਂ ਹੈਗਾ, ਉਹਨਾਂ ਸਮਾਂ ਤੁਸੀਂ ਇਹਨਾਂ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਕਰੋ। ਮੈਂ ਫਟਾਫਟ ਦੇ ਨਾਲ ਹੁਣੇ ਗਈ ਤੇ ਹੁਣੇ ਆਈ।

ਦੇਖੋ ਅਸੀਂ ਜਦੋਂ ਬਾਲੀਵੁੱਡ ਦੇ ਸੀਨਸ ਦੇਖਦੇ ਹੈਗੇ ਆ ਨਾ ਕੋਈ ਵੀ ਐਕਸ਼ਨ ਸੀਨਸ ਤਾਂ ਪਹਿਲਾਂ ਹੁੰਦਾ ਸੀ ਜਦੋਂ ਛੋਟੇ ਹੁੰਦੇ ਸੀ ਉਦੋਂ ਸੋਚਦੇ ਸੀ ਉਹ ਇਹ ਕਿਵੇਂ ਕਰਦੇ ਆ ਫਿਰ ਹੌਲੀ ਹੌਲੀ ਸਮਝ ਆਇਆ ਕਿ ਉਹਨਾਂ ਦੇ ਬੋਡੀ ਡਬਲ ਹੁੰਦੇ ਹੈਗੇ ਨੇ ਜਿਹੜੇ ਉਹਨਾਂ ਸੀਨਸ ਨੂੰ ਕਰਦੇ ਹੈਗੇ ਨੇ ਪਰ ਬਹੁਤ ਸਾਰੇ ਐਕਟਰ ਇਹੋ ਜਿਹੇ ਵੀ ਹੈਗੇ ਆ ਜਿਹੜੇ ਉਹਨਾਂ ਸੀਨਸ ਨੂੰ ਖੁਦ ਸੱਚਮੁੱਚ ਹੀ ਕਰਦੇ ਆ ਗੱਲ ਮੈਂ ਦੱਸਦੀ ਹੈਗੀ ਆ ਪੂਰੀ ਦਰਅਸਲ ਨਾ ਸਲਮਾਨ ਖਾਨ ਨੇ ਇੱਕ ਇੰਟਰਵਿਊ ਦਿੱਤਾ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਫਿਲਮ ਜਾਗ੍ਰਿਤੀ ਅਤੇ ਪੱਥਰ ਕੇ ਫੂਲ ਦੀ ਸ਼ੂਟਿੰਗ ਦੇ ਦੌਰਾਨ ਨਾ ਉਹ ਮਰਦੇ ਮਰਦੇ ਬਚੇ ਸੀ ਉਹਨਾਂ ਦੱਸਿਆ ਕਿ ਸਟੰਟ ਕਰਨ ਦੇ ਦੌਰਾਨ ਕਾਫੀ ਜ਼ਖਮੀ ਹੋ ਗਏ ਸੀ ਸ਼ੂਟਿੰਗ ਦੇ ਦੌਰਾਨ ਉਹ ਮੌਤ ਦੇ ਕਰੀਬ ਪਹੁੰਚ ਗਏ ਸੀ ਸਲਮਾਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਕਟਰਸ ਹੈਗੇ ਨੇ ਜਿਨ੍ਹਾਂ ਦੇ ਨਾਲ ਅਜਿਹਾ ਹੋਇਆ ਸਲਮਾਨ ਖਾਨ ਬਾਰੇ ਵੀ ਡਿਟੇਲਸ ਦੇ ਵਿੱਚ ਮੈਂ ਦੱਸਦੀ ਹੈਗੀ ਹਾਂ ਕਿ ਕਿਹੜੇ ਕਿਹੜੇ ਜਿਹੜੇ ਹੀਰੋ ਹੈਗੇ ਨੇ ਐਕਸ਼ਨ ਸੀਨਸ ਕਰਦੇ ਹੋਏ ਉਹਨਾਂ ਦੇ ਨਾਲ ਭੈੜੀ ਹੋਈ ਆ ਦੱਸਦੀ ਹਾਂ ਇੱਕ ਕਰਕੇ ਪਰ ਪਹਿਲਾਂ ਇਹ ਗੀਤ ਸੁਣੋ

ਹਾਂਜੀ ਜੀ ਆਨੂ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 107.1 ਐਮ ਤੇ ਚਾਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਲਿਸਟ ਦੇ ਵਿੱਚ ਪਹਿਲਾ ਨਾਮ ਹੁਣ ਆਪਾਂ ਸਲਮਾਨ ਖਾਨ ਦਾ ਹੀ ਰੱਖਦੇ ਹੈਗੇ ਹਾਂ, ਜਿਨ੍ਹਾਂ ਨੇ ਦੱਸਿਆ ਆਪਣੀ ਫਿਲਹਾਲ ਤਾਂ ਇੱਕ ਜਿਹੜੀ ਕਿਹੜੀ ਸੀ ਜਾਗ੍ਰਿਤੀ ਅਤੇ ਪੱਥਰ ਕੇ ਫੂਲ ਇੰਟਰਵਿਊ ਦੇ ਵਿੱਚ ਦੱਸਿਆ ਨਾ ਕਿ ਉਸਦੀ ਸ਼ੂਟਿੰਗ ਕਰ ਰਹੇ ਸੀ ਨਾ, ਜਦੋਂ ਸਟੰਟ ਕਰਦੇ ਕਰਦੇ ਦੌਰਾਨ ਮੌਤ ਦੇ ਮੂੰਹ ਵਿੱਚ ਪਹੁੰਚ ਗਏ ਸੀਗੇ ਅਤੇ ਬਹੁਤ ਕੁਝ ਹੋਇਆ ਸੀਗਾ ਅਤੇ ਦੱਸਦੀ ਹਾਂ ਉਸ ਬਾਰੇ ਕੀ ਕੁਛ ਹੋਇਆ ਸੀਗਾ। ਤਾਂ ਦੇਖੋ ਉਸ ਬਾਰੇ ਪਰ ਪਹਿਲਾਂ ਤੇਰੇ ਨਾਮ ਫਿਲਮ ਦੀ ਗੱਲ ਕਰਦੇ ਹਾਂ। ਫਿਲਮ ਤੇਰੇ ਨਾਮ ਦੀ ਸ਼ੂਟਿੰਗ ਦੇ ਦੌਰਾਨ ਨਾ ਸਲਮਾਨ ਖਾਨ ਦੇ ਨਾਲ ਇੱਕ ਵੱਡੀ ਘਟਨਾ ਹੁੰਦੇ ਹੁੰਦੇ ਬਚ ਗਈ ਸੀ। ਇੱਕ ਸੀਨ ਦੇ ਦੌਰਾਨ ਨਾ ਉਹਨਾਂ ਨੇ ਟ੍ਰੇਨ ਦੇ ਸਾਹਮਣੇ ਉਹਨਾਂ ਨੇ ਚੱਲਣਾ ਸੀਗਾ, ਪਰ ਉਹ ਅਨਬੈਲੈਂਸ ਹੋ ਗਏ ਅਤੇ ਟ੍ਰੇਨ ਉਹਨਾਂ ਦੀ ਕਾਫੀ ਕੋਲ ਦੀ ਨਿਕਲ ਗਈ ਸੀ। ਇਹ ਘਟਨਾ ਦਾ ਖੁਲਾਸਾ ਵੀ ਉਹਨਾਂ ਨੇ ਖੁਦ ਇੰਟਰਵਿਊ ਦੇ ਵਿੱਚ ਕੀਤਾ ਹੈਗਾ ਅਤੇ ਇਸ ਤੋਂ ਇਲਾਵਾ ਉਹ ਜਿਹੜੀਆਂ ਫਿਲਮਾਂ ਹੈਗੀਆਂ ਨੇ ਉਹਨਾਂ ਦਾ ਵੀ ਉਹਨਾਂ ਨੇ ਖੁਦ ਦੱਸਿਆ ਹੈਗਾ ਹੈ ਕਿ ਕਿਵੇਂ ਕਿਵੇਂ ਉਹਨਾਂ ਨੇ ਜਿਹੜੀਆਂ ਫਿਲਮਾਂ ਹੈਗੀਆਂ ਨੇ ਕੀ ਕੁਝ ਹੋਇਆ ਸੀ ਇਸ ਦੌਰਾਨ ਉਹਨਾਂ ਦੇ ਨਾਲ।

ਹਾਂਜੀ ਜੀ ਅਨੂ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਫਰੀਡੀ ਬਰਸਵਾਨੀ ਵੰਸਰ ਵਾਰ ਐਮ ਤੇ ਜੀ ਆਰ ਚੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈਗਾ ਹੈ ਉਹ ਹੈ ਜੀ ਅਕਸ਼ੇ ਕੁਮਾਰ ਦਾ। ਇਹ ਤਾਂ ਸਾਰੇ ਜਾਣਦੇ ਨੇ ਕਿ ਅਕਸ਼ੇ ਕੁਮਾਰ ਆਪਣੀ ਜ਼ਿਆਦਾਤਰ ਫਿਲਮਾਂ ਦੇ ਸਟੰਟ ਖੁਦ ਕਰਦੇ ਹੈਗੇ ਨੇ। ਖਿਲਾੜੀਓ ਕੇ ਖਿਲਾੜੀ, ਖਿਲਾੜੀਓ ਕਾ ਖਿਲਾੜੀ ਅਤੇ ਸੂਰਯਵੰਸ਼ੀ ਵਰਗੀਆਂ ਫਿਲਮਾਂ ਦੀ ਸ਼ੂਟਿੰਗ ਦੇ ਦੌਰਾਨ ਕਈ ਵਾਰ ਉਹਨਾਂ ਦੇ ਨਾਲ ਭਿਆਨਕ ਹਾਦਸੇ ਹੋਏ ਹੈਗੇ ਨੇ। ਇੱਕ ਵਾਰ ਸਟੰਟ ਕਰਦੇ ਸਮੇਂ ਉਹਨਾਂ ਦਾ ਪੂਰਾ ਸਰੀਰ ਕੱਟਣ ਤੋਂ ਬਚਿਆ ਸੀ, ਜਿਸ ਦਾ ਜ਼ਿਕਰ ਉਹ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਕਰ ਚੁੱਕੇ ਹੈਗੇ ਨੇ। ਤਾਂ ਇਹਨਾਂ ਦਾ ਆਪਾਂ ਨੂੰ ਪਤਾ ਹੈਗਾ, ਇਸ ਚੀਜ਼ ਬਾਰੇ ਆਪਾਂ ਨੂੰ ਪਤਾ ਲੱਗ ਚੁੱਕਿਆ ਹੈਗਾ। ਤਾਂ ਹੁਣ ਦੇਖੋ ਤੁਸੀਂ ਇਹ ਗੀਤ ਸੁਣੋ, ਬਾਕੀ ਹੋਰ ਬਹੁਤ ਸਾਰੇ ਹੀਰੋਜ਼ ਹੈਗੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ, ਪਰ ਪਹਿਲਾਂ ਫਟਾਫਟ ਦੇ ਨਾਲ ਇਹ ਗੀਤ ਸੁਣ ਲਓ।

0: ਜੀ ਆਇਆਂ ਨੂੰ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਨ ਓਆਨੇਮ ਤੇ ਜੀ ਆਰ ਚੇ ਸੰਦੇਸ਼ ਔਲਕ ਦੇ ਨਾਲ ਬਣੇ ਹੋਏ ਹੋ। ਇਸ ਵਾਰ ਨਾਮ ਰਿਤਿਕ ਰੋਸ਼ਨ ਦਾ ਵੀ ਆਉਂਦਾ, ਰਿਤਿਕ ਰੋਸ਼ਨ ਦੇ ਨਾਲ ਨਾ ਕਾਫੀ ਕੁਛ ਹੋਇਆ ਹੈਗਾ, ਪਰ ਇੱਕ ਸੀਨ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹੈਗੀ ਹਾਂ, ਕਿਉਂਕਿ ਬੋਡੀ ਬਹੁਤ ਸੋਹਣੀ ਹੈਗੀ ਹੈ, ਡਾਂਸ ਬਹੁਤ ਸੋਹਣਾ ਕਰਦੇ ਨੇ ਰਿਤਿਕ, ਅਤੇ ਐਕਸ਼ਨ ਸੀਨਸ ਵੀ ਬਹੁਤ ਵਧੀਆ ਕਰਦੇ ਨੇ। ਤਾਂ ਰਿਤਿਕ ਰੋਸ਼ਨ ਨਾ ਫਿਲਮ ਕ੍ਰਿਸ਼ ਦੇ ਸੈੱਟ 'ਤੇ ਸੀਗੇ, ਅਤੇ ਸੈੱਟ 'ਤੇ ਇੱਕ ਭਿਆਨਕ ਹਾਦਸਾ ਹੋ ਗਿਆ। ਉਹ ਇੱਕ ਕੇਬਲ ਵਾਇਰ ਦਾ ਇਸਤੇਮਾਲ ਕਰਕੇ ਐਕਸ਼ਨ ਸੀਕੁਐਂਸ ਕਰ ਰਹੇ ਸੀ, ਕੇਬਲ ਦੇ ਬੰਦ ਹੋਣ 'ਤੇ ਰਿਤਿਕ ਕਰੀਬ 50 ਫੁੱਟ ਥੱਲੇ ਗਿਰ ਗਏ ਸੀ। ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਨਾ ਪਿਆ ਸੀ, ਅਤੇ ਉਹਨਾਂ ਨੂੰ ਠੀਕ ਹੋਣ ਵਿੱਚ ਕਾਫੀ ਸਮਾਂ ਲੱਗਿਆ ਸੀ, ਇਹ ਰਿਪੋਰਟਸ ਕਹਿੰਦੀਆਂ ਹੈਗੀਆਂ ਨੇ।
1: ਇੱਕ ਦੋ ਗੱਲਾਂ ਕਰਨੀਆਂ ਸੀ, ਤੁਹਾਡੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ, ਕਿਉਂਕਿ ਮੇਰੀ ਜ਼ਿੰਦਗੀ 'ਚ ਮੈਂ ਇਹ ਚੀਜ਼ਾਂ ਸਿੱਖਿਆ।

0: Only God can judge me.
1: That right?
0: Only God, baby. Nobody else.
2: ਬੰਦੀ ਖਿੱਚੀ ਆ ਤਨੁੱਖ ਦੀ ਨੱਕ ਤੱਕ ਮੇਰੇ ਰਾਹਾਂ ਦੀ ਮਕਾਮਾਂ ਨਾਲ ਹੋ ਮੇਰੇ ਰਾਹਾਂ ਦੀ ਮਕਾਮਾਂ ਨਾਲ ਪੱਕ ਠੱਕ ਸਹਿਜ ਸੁਭਾਅ ਨੂੰ ਰੱਖ

हां जी, ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵਲਸਨ ਵਾਨੇਮ ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬੜੇ ਹੋਏ ਹੋ। ਅਗਲਾ ਨਾਮ ਕਿਹੜਾ ਆਉਂਦਾ ਹੈ? ਉਹ ਆਉਂਦਾ ਹੈ ਜੀ ਐਸ਼ਵਰਿਆ ਰਾਏ ਬੱਚਨ ਦਾ। ਇਹਨੀ ਖੂਬਸੂਰਤ ਅਦਾਕਾਰਾ ਹੈ, ਐਕਸ਼ਨ ਵੀ ਕਰਦੀ ਹੈ ਕਿ ਉਹ। ਐਸ਼ਵਰਿਆ ਰਾਏ ਬੱਚਨ ਵੀ ਫਿਲਮ ਖਾਕੀ ਦੀ ਸ਼ੂਟਿੰਗ ਦੇ ਦੌਰਾਨ ਮਰਦੇ ਮਰਦੇ ਬੱਚੀ ਹੈ। ਖਾਕੀ ਯਾਦ ਆ ਗਈ ਨਾ ਤੁਹਾਨੂੰ? ਯਾਦ ਕਰ ਲਓ, ਮੈਂ ਸੀਨ ਦੱਸ ਦਿੰਦੀ ਹਾਂ। ਦਰਅਸਲ ਉਹਨਾਂ ਨੇ ਸ਼ੂਟਿੰਗ ਵਿੱਚ ਜੀਪ ਦੀ ਰਾਈਡ ਕਰਨੀ ਸੀ। ਜੀਪ ਦਾ ਬੈਲੈਂਸ ਵਿਗੜ ਗਿਆ ਤੇ ਉਹ ਹੇਠਾਂ ਡਿੱਗ ਗਈ ਸੀ। ਇਸ ਤੋਂ ਬਾਅਦ ਐਸ਼ਵਰਿਆ ਦਾ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਰਿਹਾ ਸੀ ਕਾਫੀ ਸਮੇਂ ਤੱਕ, ਇਹ ਰਿਪੋਰਟਸ ਕਹਿੰਦੀਆਂ ਨੇ।

0: ਇੰਨੇ ਸਾਰੇ ਬਾਲੀਵੁੱਡ ਸੈਲੀਬ੍ਰਿਟੀਜ਼ ਬਾਰੇ ਮੈਂ ਤੁਹਾਨੂੰ ਦੱਸਦਾ ਹੈਗਾ ਹੈ ਕਿ ਇਹਨਾਂ ਨੇ ਕਦੋਂ ਕਿਹੜਾ ਐਕਸ਼ਨ ਸੀਕੁਐਂਸ ਕੀਤਾ ਅਤੇ ਕੀ ਨੇ ਖਤਰਨਾਕ ਕੀਤਾ। ਖੈਰ ਤੁਹਾਨੂੰ ਕੌਣ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਸੰਦ ਹੈ ਅਤੇ ਕਿਸਦੇ ਐਕਸ਼ਨ ਹੋਰ ਜ਼ਿਆਦਾ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੈਗੇ ਹੋ ਕਿ ਮੈਂ ਕਿਸੇ ਹੋਰ ਬਾਰੇ ਇਨਫੋਰਮੇਸ਼ਨ ਦੇਵਾਂ ਤਾਂ ਵੜਵੜ ਦੇ ਨਾਲ ਜੁੜੋ ਸਾਡੇ ਨਾਲ। ਰੇਡੀ ਬਿਸਵਾਨੀ ਵਿਲਸਨ ਓਆਰਐਮ ਸਾਡੇ ਫੇਸਬੁੱਕ ਪੇਜ ਹੈ ਜਿੱਥੇ ਬਿਸਵਾਨੀ @biswani.com ਸਾਰੀ ਈਮੇਲ ਆਈ ਡੀ ਹੈ ਜ਼ਰੀਏ ਜਿਹੜਾ ਵੀ ਅਪਣਾਉਣਾ ਚਾਹੁੰਦੇ ਹੋ ਅਪਣਾਓ, ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਹਿ ਕਰੋ, ਹੈ ਨਾ। ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ ਅਤੇ ਮੈਂ ਕੀ ਕਹਿਣਾ, ਮੈਂ ਤਾਂ ਇਹੀ ਕਹਿਣਾ ਹੈ ਜੀ ਕਿ ਕੱਲ੍ਹ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।
1: What does this fight mean to you to defend your title tomorrow night?
2: Yo, I'm gonna smash your boy.
3: Kid.
2: Tomorrow night, I'm gonna smash your boy.

0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਮੈਂ ਚਾਹਤੀ ਹੂੰ ਇਸ ਬਾਰ ਫੰਕਸ਼ਨ ਮੇਂ ਬੈਸਟ ਜੁਲਰੀ ਮੈਂ ਹੀ ਪਹਿਨੂੰ, ਪਰ ਕਹਾਂ ਸੇ ਖਰੀਦੂ ਪਤਾ ਹੀ ਨਹੀਂ। I am so confused.
2: अरे इसमें कंफ्यूजन क्या? प्रिंस ज्वेलर्स ब्रिस्बेन क्वींसलैंड में, जो गोल्ड और डायमंड ज्वेलरी के स्पेशलिस्ट हैं। दे आर इन बिजनेस सिंस 1992। यहाँ अवेलेबल हैं डायमंड नेकलेसेस, बैंगल्स, रिंग्स, इयररिंग्स, गोल्ड एंड सिल्वर कॉइन्स। साथ ही ज्वेलरी और वॉच रिपेयर भी होती है।
1: वाओ, तो मेरी प्रॉब्लम सॉल्व। पर एड्रेस?
2: एट शॉप 9B, सनी बैंक हिल्स शॉपिंग टाउन, कॉर्नर ऑफ कर्लम एंड 661 क्रॉम्पटन रोड, सनी बैंक हिल्स, क्वींसलैंड 4109। फॉर ऑल योर ज्वेलरी नीड्स कॉन्टैक्ट 3273-7365, दैट्स 3273-7365, और ईमेल princejewelers@bigpond.com। फैमिली बिजनेस बिल्ट ऑन ट्रस्ट।
3: आएगा
4: आएगा।

ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਰਸੋਨੀ 101.9 ਤੇ ਜੁੜਿਆ ਹੋ ਚੁੱਕਿਆ। ਹੁਣ ਤੱਕ ਦੀਆਂ ਅਹਿਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਸਾਲ 2019 ਵਿਚ ਕੋਰੋਨਾ ਦੇ ਆਤੰਕ ਕਾਰਨ ਪੂਰੀ ਦੁਨੀਆਂ ਹੀ ਲਾਕਡਾਊਨ ਕਾਰਨ ਘਰਾਂ ਵਿਚ ਡੱਕੇ ਜਾਣ ਲਈ ਮਜਬੂਰ ਹੋ ਗਈ ਸੀ ਅਤੇ ਲੱਖਾਂ ਲੋਕਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪੈ ਗਈ ਸੀ। ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਅਫਰੀਕੀ ਦੇਸ਼ਾਂ ਕਾਂਗੋ ਅਤੇ ਯੁਗਾਂਡਾ ਵਿਚ ਫੈਲੇ ਈਬੋਲਾ ਵਾਇਰਸ ਨੂੰ ਲੈ ਕੇ ਗਲੋਬਲ ਹੈਲਥ ਐਮਰਜੈਂਸੀ ਐਲਾਨ ਕਰ ਦਿੱਤੀ ਹੈ। ਇਹ ਫੈਸਲਾ ਦੋਵਾਂ ਦੇਸ਼ਾਂ ਵਿਚ ਈਬੋਲਾ ਦੇ 300 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆਉਣ ਅਤੇ 88 ਲੋਕਾਂ ਦੀ ਮੌਤ ਤੋਂ ਬਾਅਦ ਲਿਆ ਗਿਆ ਹੈ। ਹਾਲਾਂਕਿ WHO ਨੇ ਸਪਸ਼ਟ ਕੀਤਾ ਹੈ ਕਿ ਇਹ ਬਿਮਾਰੀ ਕੋਰੋਨਾ ਵਾਂਗ ਪੂਰੀ ਦੁਨੀਆਂ ਵਿਚ ਫੈਲਣ ਵਾਲੀ ਮਹਾਮਾਰੀ ਨਹੀਂ ਹੈ। ਇਸ ਲਈ ਦੇਸ਼ਾਂ ਨੂੰ ਆਪਣੀਆਂ ਕੌਮਾਂਤਰੀ ਸਰਹੱਦਾਂ ਬੰਦ ਕਰਨ ਦੀ ਸਲਾਹ ਨਹੀਂ ਦਿੱਤੀ ਗਈ। ਇਹ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਮੌਜੂਦਾ ਈਬੋਲਾ ਆਊਟਬ੍ਰੇਕ ਬੁੰਡੀ ਭਿਆਗੋ ਵਾਇਰਸ ਕਾਰਨ ਫੈਲ ਰਿਹਾ ਹੈ। ਇਹ ਈਬੋਲਾ ਦਾ ਇਕ ਬੇਹੱਦ ਦੁਰਲੱਭ ਵੇਰੀਅੰਟ ਹੈ ਜਿਸ ਦਾ ਇਲਾਜ ਕਰਨ ਲਈ ਦੁਨੀਆਂ ਕੋਲ ਫਿਲਹਾਲ ਕੋਈ ਪ੍ਰਮਾਣਿਤ ਦਵਾਈ ਜਾਂ ਵੈਕਸੀਨ ਮੌਜੂਦ ਨਹੀਂ ਹੈ। ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ ਨੇ ਆਪਣੀ ਹਾਲੀਆ ਵੈਬ ਸੀਰੀਜ਼ ਲੁੱਖ ਵਿਚ ਔਰਤਾਂ ਵਿਰੁੱਧ ਕਥਿਤ ਤੌਰ ਤੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਵਿਚ ਅਗਾਊ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਹ ਕਦਮ ਉਨ੍ਹਾਂ ਵਿਰੁੱਧ ਦਰਜ ਚੰਡੀਗੜ੍ਹ ਵਿਚ ਦਰਜ ਹੋਈ FIR ਤੋਂ ਬਾਅਦ ਚੁੱਕਿਆ ਗਿਆ ਹੈ। ਯੋਗਰਾਜ ਸਿੰਘ ਵਿਰੁੱਧ 14 ਮਈ 2026 ਨੂੰ ਵਕੀਲ ਉਜਵਲ ਪਸੀਨ ਅਤੇ ਜਤਿਨ ਵਰਮਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਹੈ ਕਿ ਵੈਬ ਸੀਰੀਜ਼ ਦੇ ਇਕ ਵਾਇਰਲ ਸੀਨ ਵਿਚ ਯੋਗਰਾਜ ਸਿੰਘ ਦੇ ਕਿਰਦਾਰ ਦੁਆਰਾ ਬੋਲੇ ਗਏ ਸੰਵਾਦ ਕੰਮਕਾਜੀ ਔਰਤਾਂ ਦਾ ਅਪਮਾਨ ਕਰਦੇ ਹਨ, ਔਰਤਾਂ ਪ੍ਰਤੀ ਨਫ਼ਰਤ ਫੈਲਾਉਂਦੇ ਹਨ ਅਤੇ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਯੋਗਰਾਜ ਸਿੰਘ ਦੇ ਪੱਖ ਤੇ ਅਦਾਲਤੀ ਕਾਰਵਾਈ ਅਦਾਲਤ ਵਿਚ ਆਪਣੇ ਵਕੀਲ ਰਾਹੀਂ ਪੱਖ ਰੱਖਦਾ। ਯੋਗਰਾਜ ਸਿੰਘ ਨੇ ਦਲੀਲ ਦਿੱਤੀ ਹੈ ਕਿ ਉਹ ਵੈਬ ਸੀਰੀਜ਼ ਵਿਚ ਇਕ ਸਿਰਫ਼ ਕਿਰਦਾਰ ਨਿਭਾ ਰਹੇ ਸਨ ਅਤੇ ਉਹ ਪ੍ਰੋਡਕਸ਼ਨ ਨਾਲ ਹੋਏ ਇਕ ਸਮਝੌਤੇ ਵਿਚ ਬਚੇ ਹੋਏ ਸਨ। ਅਦਾਲਤ ਨੇ ਇਸ ਮਾਮਲੇ ਵਿਚ ਸਟੇਟ ਨੂੰ ਨੋਟਿਸ ਜਾਰੀ ਕਰਦਿਆਂ 20 ਮਈ ਤੱਕ ਜਵਾਬ ਮੰਗਿਆ ਹੈ। ਉਧਰ ਮਿਡਲ ਈਸਟ ਵਿਚ ਚੱਲ ਰਹੇ ਭਾਰੀ ਤਣਾਅ ਦੇ ਵਿਚ ਕਾਰ ਇਕ ਬਹੁਤ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਧਾਬੀ ਵਿਚ ਸਥਿਤ ਦੇਸ਼ ਦੇ ਇਕਲੌਤੇ ਬਰਾਕਾ ਨਿਊਕਲੀਅਰ ਪਾਵਰ ਪਲਾਂਟ ਦੇ ਬਾਹਰ ਇਕ ਡਰੋਨ ਹਮਲਾ ਹੋ ਗਿਆ। ਇਸ ਹਮਲੇ ਕਾਰਨ ਪਲਾਂਟ ਦੇ ਬਾਹਰਲੇ ਹਿੱਸੇ ਵਿਚ ਭਿਆਨਕ ਅੱਗ ਲੱਗ ਗਈ। ਅਬੂਧਾਬੀ ਮੀਡੀਆ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਹ ਡਰੋਨ ਹਮਲਾ ਅਲ ਤਾਰਫਾ ਇਲਾਕੇ ਵਿਚ ਸਥਿਤ ਪ੍ਰਮਾਣੂ ਪਲਾਂਟ ਦੇ ਬਾਹਰੀ ਸੀਮਾ ਕੋਲ ਹੋਇਆ। ਇਸ ਹਮਲੇ ਕਾਰਨ ਉਥੇ ਬਾਹਰ ਰੱਖੇ ਇਕ ਇਲੈਕਟ੍ਰੀਕਲ ਜਨਰੇਟਰ ਵਿਚ ਅੱਗ ਲੱਗ ਗਈ। ਹਾਲਾਂਕਿ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਅੱਗ ਤੇ ਕਾਬੂ ਪਾ ਲਿਆ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ। ਉਧਰ ਦੂਜੇ ਪਾਸੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਲੈ ਕੇ ਹੇਗ ਵਿਚ ਬਣਾਈ ਗਈ ਕਥਿਤ ਕੋਰਟ ਆਫ ਆਰਬਿਟ੍ਰੇਸ਼ਨ ਤੇ ਤਾਜ਼ਾ ਫੈਸਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਹੈ। ਭਾਰਤ ਨੇ ਸਾਫ਼ ਕਹਿ ਦਿੱਤਾ ਹੈ ਕਿ ਅਦਾਲਤ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਹੈ ਅਤੇ ਇਸਦਾ ਕੋਈ ਕਾਨੂੰਨੀ ਵਜੂਦ ਨਹੀਂ, ਇਸ ਲਈ ਇਸ ਦੇ ਕਿਸੇ ਵੀ ਫੈਸਲੇ, ਹੁਕਮ ਜਾਂ ਕਾਰਵਾਈ ਨੂੰ ਭਾਰਤ ਮਾਨਤਾ ਨਹੀਂ ਦਿੰਦਾ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਤੌਰ ਤੇ ਬਣਾਈ ਗਈ ਅਖੌਤੀ ਆਰਬਿਟ੍ਰੇਸ਼ਨ ਕੋਰਟ ਨੇ 15 ਮਈ 2026 ਨੂੰ ਸਿੰਧੂ ਜਲ ਸੰਧੀ ਅਧੀਨ ਵੱਧ ਤੋਂ ਵੱਧ ਪਾਣੀ ਭੰਡਾਰਨ ਸਮਰੱਥਾ ਨਾਲ ਸਬੰਧਤ ਇਕ ਮਾਮਲੇ ਵਿਚ ਇਕ ਖੌਤੀ ਫੈਸਲਾ ਜਾਰੀ ਕੀਤਾ ਹੈ। ਉਨਾਂ ਕਿਹਾ ਹੈ ਕਿ ਭਾਰਤ ਇਸ ਕਥਿਤ ਫੈਸਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰਦਾ ਹੈ, ਜਿਵੇਂ ਪਹਿਲਾਂ ਦੇ ਸਾਰੇ ਫੈਸਲੇ ਰੱਦ ਕੀਤੇ ਗਏ ਹਨ। ਭਾਰਤ ਨੇ ਕਦੇ ਵੀ ਇਸ ਅਦਾਲਤ ਦੇ ਗਠਨ ਨੂੰ ਮਾਨਤਾ ਨਹੀਂ ਦਿੱਤੀ, ਇਸ ਕਰਕੇ ਇਸ ਅਦਾਲਤ ਦੀ ਕਿਸੇ ਵੀ ਕਾਰਵਾਈ, ਫੈਸਲੇ ਜਾਂ ਹੁਕਮ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਅਤੇ ਇਹ ਪੂਰੀ ਤਰ੍ਹਾਂ ਨਲ ਐਂਡ ਵੋਇਡ ਯਾਨੀ ਸ਼ੂਨਿਆ ਅਤੇ ਅਵੈਧ ਹੈ। ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਭਾਰਤ ਦਾ ਫੈਸਲਾ ਲਾਗੂ ਰਹਿੰਦਾ ਹੈ। ਸਿੰਧੂ ਨਦੀ ਪ੍ਰਣਾਲੀ ਦੇ ਪਾਣੀਆਂ ਦੀ ਵਰਤੋਂ ਸਬੰਧੀ 19 ਸਤੰਬਰ 2060 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਸਤਾਖਰ ਹੋਏ ਕੀਤੇ ਗਏ ਇਹ ਸੰਧੂ ਲਾਗੂ ਰਹਿੰਦੀ ਹੈ। ਭਾਰਤ ਨੇ ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਆਪਣੇ ਪ੍ਰਭੂਸੱਤਾ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੰਧੂ ਨੂੰ ਮੁਅੱਤਲ ਕਰ ਦਿੱਤਾ ਸੀ। ਭਾਰਤ ਨੇ ਕਿਹਾ ਹੈ ਕਿ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਨੂੰ ਆਪਣਾ ਭਰੋਸੇਯੋਗ ਅਤੇ ਨਿਰੰਤਰ ਸਮਰਥਨ ਬੰਦ ਨਹੀਂ ਕਰਦਾ। ਵਿਦੇਸ਼ ਮੰਤਰਾਲੇ ਨੇ ਜੂਨ 2025 ਵਿਚ ਸਪਸ਼ਟ ਤੌਰ ਤੇ ਕਿਹਾ ਸੀ ਕਿ ਜਿੰਨਾ ਚਿਰ ਸੰਧੀ ਨੂੰ ਮੁਅੱਤਲ ਕੀਤਾ ਜਾਂਦਾ ਹੈ, ਭਾਰਤ ਸੰਧੀ ਦੇ ਤਹਿਤ ਕਿਸੇ ਵੀ ਜ਼ਿੰਮੇਵਾਰੀ ਨੂੰ ਪੂਰੀ ਕਰਨ ਲਈ ਮਜਬੂਰ ਨਹੀਂ ਹੈ।
ਭਾਰਤ ਨੇ ਕਿਹਾ ਕਿ ਕੋਈ ਵੀ ਆਰਬਿਟ੍ਰੇਸ਼ਨ ਅਦਾਲਤ ਖਾਸ ਕਰਕੇ ਅਜਿਹੀ ਗੈਰ ਕਾਨੂੰਨੀ ਤੌਰ ਤੇ ਗਠਿਤ ਸੰਸਥਾ ਭਾਰਤ ਦੇ ਪ੍ਰਭੂਸੱਤਾ ਅਧਿਕਾਰਾਂ ਦੇ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਦੀ ਜਾਇਜ਼ਤਾ ਤੇ ਸਵਾਲ ਨਹੀਂ ਉਠਾ ਸਕਦੀ। ਇਸ ਦੇ ਨਾਲ ਹੀ ਪਿਛਲੇ ਸਾਲ ਵਿਦੇਸ਼ ਮੰਤਰਾਲੇ ਨੇ ਕਥਿਤ ਤੌਰ ਤੇ ਕੋਰਟ ਆਫ ਆਰਬਿਟ੍ਰੇਸ਼ਨ ਦੀ ਆਲੋਚਨਾ ਵੀ ਕੀਤੀ ਸੀ ਜਦ ਉਸਨੇ ਜੰਮੂ ਅਤੇ ਕਸ਼ਮੀਰ ਨੂੰ ਕਿਸ਼ਨ ਗੰਗਾ ਤੇ ਰਤਲੇ ਜਲ ਵਿਦਯੁਤ ਪ੍ਰੋਜੈਕਟਾਂ ਨੂੰ ਲੈ ਕੇ ਆਪਣੇ ਅਧਿਕਾਰ ਖੇਤਰ ਤੇ ਸਪਲੀਮੈਂਟਲ ਅਵਾਰਡ ਜਾਰੀ ਕੀਤਾ ਸੀ। ਤਾਂ ਹੁਣ ਤੱਕ ਦੀ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ brisoni@brisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ brisoni 1091। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤਕਲੀ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

ਮਾਦਾਬ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸੋਨੀ 107.1 FM ਤੇ ਜੀਆਰਜੇ ਸੰਦੇਸ਼ ਅਲਗ ਦਰਾਲ ਸੀ ਬਣੇ ਹੋਏ ਹੋ ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਜੀ ਤੇ ਇਨ੍ਹਾਂ ਵੇਲਿਆਂ ਦੇ ਦੌਰਾਨ ਅਸੀਂ ਗੱਲਾਂ ਤਾਂ ਕਰਨੀਆਂ ਨੇ ਢੇਰ ਸਾਰੀਆਂ ਨਾਲੋਂ ਨਾਲ ਇਹਨਾਂ ਗੱਲਾਂ ਨੂੰ ਪੰਜਾਬੀ ਗੀਤਾਂ ਦਾ ਤੜਕਾ ਅਸੀਂ ਜ਼ਰੂਰ ਹੀ ਲਗਾਉਣਾ ਹੈ ਤੁਸੀਂ ਕੀ ਗਾਣਾ ਤੁਹਾਡਾ ਇੱਕ ਹੀ ਕੰਮ ਹੈ ਤੁਸੀਂ ਜੁੜਨਾ ਹੈ ਸਾਡੇ ਨਾਲ ਬੇਸ਼ੱਕ ਫੇਸਬੁੱਕ ਦੇ ਜ਼ਰੀਏ ਬੇਸ਼ੱਕ ਈਮੇਲ ਦੇ ਜ਼ਰੀਏ ਰੇਡੀਓ ਬਿਸੋਨੀ 107.1 FM ਸਾਡਾ ਫੇਸਬੁੱਕ ਪੇਜ ਹੈ ਜਿੱਥੇ bisoni@bisoni.com ਸਾਡੀ ਈਮੇਲ ਆਈਡੀ ਹੈ ਜ਼ਰੀਆ ਜਿਹੜਾ ਤੁਹਾਡਾ ਮਨ ਕਰਦਾ ਤੁਸੀਂ ਉਹ ਅਪਣਾ ਸਕਦੇ ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਨੀ ਹੈ ਫਟਾਫਟ ਦੇ ਨਾਲ ਆਪਣਾ ਫੋਨ ਚੁੱਕੋ ਤੇ ਸਾਡੇ ਨਾਲ ਗੱਲਬਾਤ ਸ਼ੁਰੂ ਕਰ ਦਿਓ ਕਰਨੀ ਹੈ ਮੈਂ ਹੁਣੇ ਵਾਪਸ ਆਉਂਦੀ ਹਾਂ ਜਾਣਾ ਕਿਤੇ ਵੀ ਨਹੀਂ ਹੈਗਾ ਉਨਾ ਸਮਾਂ ਤੁਸੀਂ ਇਹਨਾਂ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਕਰੋ ਮੈਂ ਫਟਾਫਟ ਦੇ ਨਾਲ ਹੁਣੇ ਗਈ ਤੇ ਹੁਣੇ ਆਈ

ਹਾਂਜੀ ਤਾਂ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਾਨੀ ਵੰਸਰ ਵਨ ਐਮ ਤੇ ਜਿਆਰ ਚੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਦੇਖੋ, ਅਸੀਂ ਜਦੋਂ ਬਾਲੀਵੁੱਡ ਦੇ ਸੀਨਸ ਦੇਖਦੇ ਹੈਗੇ ਆ ਨਾ, ਕੋਈ ਵੀ ਐਕਸ਼ਨ ਸੀਨਸ, ਤਾਂ ਪਹਿਲਾਂ ਹੁੰਦਾ ਸੀ ਜਦੋਂ ਛੋਟੇ ਹੁੰਦੇ ਸੀ ਉਦੋਂ ਸੋਚਦੇ ਸੀ ਉਹ ਇਹ ਕਿਵੇਂ ਕਰਦੇ ਆ, ਫਿਰ ਹੌਲੀ ਹੌਲੀ ਸਮਝ ਆਇਆ ਕਿ ਉਹਨਾਂ ਦੇ ਬੋਡੀ ਡਬਲ ਹੁੰਦੇ ਹੈਗੇ ਨੇ ਜਿਹੜੇ ਉਹਨਾਂ ਸੀਨਸ ਨੂੰ ਕਰਦੇ ਹੈਗੇ ਨੇ। ਪਰ ਬਹੁਤ ਸਾਰੇ ਐਕਟਰ ਇਹੋ ਜਿਹੇ ਵੀ ਹੈਗੇ ਆ ਜਿਹੜੇ ਉਹਨਾਂ ਸੀਨਸ ਨੂੰ ਖੁਦ ਸੱਚਮੁੱਚ ਹੀ ਕਰਦੇ ਆ। ਗੱਲ ਮੈਂ ਦੱਸਦੀ ਹੈਗੀ ਆ ਪੂਰੀ। ਦਰਅਸਲ ਨਾ ਸਲਮਾਨ ਖਾਨ ਨੇ ਇੱਕ ਇੰਟਰਵਿਊ ਦਿੱਤਾ, ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਫਿਲਮ ਜਾਗ੍ਰਿਤੀ ਤੇ ਪੱਥਰ ਕੇ ਫੂਲ ਦੀ ਸ਼ੂਟਿੰਗ ਦੇ ਦੌਰਾਨ ਨਾ ਉਹ ਮਰਦੇ ਮਰਦੇ ਬਚੇ ਸੀ। ਉਹਨਾਂ ਦੱਸਿਆ ਕਿ ਸਟੰਟ ਕਰਨ ਦੇ ਦੌਰਾਨ ਕਾਫੀ ਜ਼ਖਮੀ ਹੋ ਗਏ ਸੀ, ਸ਼ੂਟਿੰਗ ਦੇ ਦੌਰਾਨ ਉਹ ਮੌਤ ਦੇ ਕਰੀਬ ਪਹੁੰਚ ਗਏ ਸੀ। ਸਲਮਾਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਕਟਰਸ ਹੈਗੇ ਨੇ ਜਿਨ੍ਹਾਂ ਦੇ ਨਾਲ ਅਜਿਹਾ ਹੋਇਆ। ਸਲਮਾਨ ਖਾਨ ਬਾਰੇ ਵੀ ਡਿਟੇਲਸ ਦੇ ਵਿੱਚ ਮੈਂ ਦੱਸਦੀ ਹੈਗੀ ਹਾਂ ਕਿ ਕਿਹੜੇ ਕਿਹੜੇ ਜਿਹੜੇ ਹੀਰੋ ਹੈਗੇ ਨੇ ਐਕਸ਼ਨ ਸੀਨਸ ਕਰਦੇ ਹੋਏ ਉਹਨਾਂ ਦੇ ਨਾਲ ਭੈੜੀ ਹੋਈ ਆ। ਦੱਸਦੀ ਹਾਂ ਕਿ ਕਰਕੇ, ਪਰ ਪਹਿਲਾਂ ਇਹ ਗੀਤ ਸੁਣੋ।

ਹਾਂਜੀ ਜੀ ਆਨੂ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਦਸਵਾਨੀ ਵੰਸਨ ਵਾਨ ਐਮ ਤੇ ਚਾਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਲਿਸਟ ਦੇ ਵਿੱਚ ਪਹਿਲਾ ਨਾਮ ਹੁਣ ਆਪਾਂ ਸਲਮਾਨ ਖਾਨ ਦਾ ਹੀ ਰੱਖਦੇ ਹੈਗੇ ਹਾਂ, ਜਿਨ੍ਹਾਂ ਨੇ ਦੱਸਿਆ ਆਪਣੀ ਫਿਲਹਾਲ ਤਾਂ ਇੱਕ ਜਿਹੜੀ ਕਿਹੜੀ ਸੀ ਜਾਗ੍ਰਿਤੀ ਅਤੇ ਪੱਥਰ ਕੇ ਫੂਲ ਇੰਟਰਵਿਊ ਦੇ ਵਿੱਚ ਦੱਸਿਆ ਨਾ ਕਿ ਉਸਦੀ ਸ਼ੂਟਿੰਗ ਕਰ ਰਹੇ ਸੀ ਨਾ, ਜਦੋਂ ਸਟੰਟ ਕਰਦੇ ਕਰਦੇ ਦੌਰਾਨ ਮੌਤ ਦੇ ਮੂੰਹ ਵਿੱਚ ਪਹੁੰਚ ਗਏ ਸੀਗੇ ਅਤੇ ਬਹੁਤ ਕੁਝ ਹੋਇਆ ਸੀਗਾ ਅਤੇ ਦੱਸਦੀ ਹਾਂ ਉਸ ਬਾਰੇ ਕੀ ਕੁਛ ਹੋਇਆ ਸੀਗਾ। ਤਾਂ ਦੇਖੋ ਉਸ ਬਾਰੇ ਪਰ ਪਹਿਲਾਂ ਤੇਰੇ ਨਾਮ ਫਿਲਮ ਦੀ ਗੱਲ ਕਰਦੇ ਹਾਂ। ਫਿਲਮ ਤੇਰੇ ਨਾਮ ਦੀ ਸ਼ੂਟਿੰਗ ਦੇ ਦੌਰਾਨ ਨਾ ਸਲਮਾਨ ਖਾਨ ਦੇ ਨਾਲ ਇੱਕ ਵੱਡੀ ਘਟਨਾ ਹੁੰਦੇ ਹੁੰਦੇ ਬਚ ਗਈ ਸੀ। ਇੱਕ ਸੀਨ ਦੇ ਦੌਰਾਨ ਨਾ ਉਹਨਾਂ ਨੇ ਟ੍ਰੇਨ ਦੇ ਸਾਹਮਣੇ ਉਹਨਾਂ ਨੇ ਚੱਲਣਾ ਸੀਗਾ, ਪਰ ਉਹ ਅਨਬੈਲੈਂਸ ਹੋ ਗਏ ਅਤੇ ਟ੍ਰੇਨ ਉਹਨਾਂ ਦੀ ਕਾਫ਼ੀ ਕੋਲ ਦੀ ਨਿਕਲ ਗਈ ਸੀ। ਇਹ ਘਟਨਾ ਦਾ ਖੁਲਾਸਾ ਵੀ ਉਹਨਾਂ ਨੇ ਖੁਦ ਇੰਟਰਵਿਊ ਦੇ ਵਿੱਚ ਕੀਤਾ ਹੈਗਾ ਅਤੇ ਇਸ ਤੋਂ ਇਲਾਵਾ ਉਹ ਜਿਹੜੀਆਂ ਫਿਲਮਾਂ ਹੈਗੀਆਂ ਨੇ ਉਹਨਾਂ ਦਾ ਵੀ ਉਹਨਾਂ ਨੇ ਖੁਦ ਦੱਸਿਆ ਹੈਗਾ ਹੈ ਕਿ ਕਿਵੇਂ ਕਿਵੇਂ ਉਹਨਾਂ ਨੇ ਜਿਹੜੀਆਂ ਫਿਲਮਾਂ ਹੈਗੀਆਂ ਨੇ ਕੀ ਕੁਝ ਹੋਇਆ ਸੀ ਇਸ ਦੌਰਾਨ ਉਹਨਾਂ ਦੇ ਨਾਲ।

ਹਾਂਜੀ ਅਨੁਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀ ਬਰਸਵਾਨੀ ਵੰਸਰ ਉਹਨੇ ਤੇ ਜੀ ਆਰ ਜੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈਗਾ ਹੈ ਉਹ ਹੈ ਜੀ ਅਕਸ਼ੇ ਕੁਮਾਰ ਦਾ। ਇਹ ਤਾਂ ਸਾਰੇ ਜਾਣਦੇ ਨੇ ਕਿ ਅਕਸ਼ੇ ਕੁਮਾਰ ਆਪਣੀ ਜ਼ਿਆਦਾਤਰ ਫਿਲਮਾਂ ਦੇ ਸਟੰਟ ਖੁਦ ਕਰਦੇ ਹੈਗੇ ਨੇ। ਖਿਲਾੜੀਓ ਕੇ ਖਿਲਾੜੀ, ਖਿਲਾੜੀਓ ਕਾ ਖਿਲਾੜੀ ਅਤੇ ਸੂਰਿਆਵੰਸ਼ੀ ਵਰਗੀਆਂ ਫਿਲਮਾਂ ਦੀ ਸ਼ੂਟਿੰਗ ਦੇ ਦੌਰਾਨ ਕਈ ਵਾਰ ਉਹਨਾਂ ਦੇ ਨਾਲ ਭਿਆਨਕ ਹਾਦਸੇ ਹੋਏ ਹੈਗੇ ਨੇ। ਇੱਕ ਵਾਰ ਸਟੰਟ ਕਰਦੇ ਸਮੇਂ ਉਹਨਾਂ ਦਾ ਪੂਰਾ ਸਰੀਰ ਕੱਟਣ ਤੋਂ ਬਚਿਆ ਸੀ, ਜਿਸ ਦਾ ਜ਼ਿਕਰ ਉਹ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਕਰ ਚੁੱਕੇ ਹੈਗੇ ਨੇ। ਤਾਂ ਇਹਨਾਂ ਦਾ ਆਪਾਂ ਨੂੰ ਪਤਾ ਹੈਗਾ, ਇਸ ਚੀਜ਼ ਬਾਰੇ ਆਪਾਂ ਨੂੰ ਪਤਾ ਲੱਗ ਚੁੱਕਿਆ ਹੈਗਾ। ਤਾਂ ਹੁਣ ਦੇਖੋ ਤੁਸੀਂ ਇਹ ਗੀਤ ਸੁਣੋ, ਬਾਕੀ ਹੋਰ ਬਹੁਤ ਸਾਰੇ ਹੀਰੋਜ਼ ਹੈਗੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ, ਪਰ ਪਹਿਲਾਂ ਫਟਾਫਟ ਦੇ ਨਾਲ ਇਹ ਗੀਤ ਸੁਣ ਲਓ।

0: ਸਟਾਰਟ। ਜੀ ਆਇਆਂ ਨੂੰ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਨ ਉਹ ਆਨੇ ਐਮ ਤੇ ਜੀ ਆਰ ਚੇ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਵਾਰ ਨਾਮ ਰਿਤਿਕ ਰੋਸ਼ਨ ਦਾ ਵੀ ਆਉਂਦਾ। ਰਿਤਿਕ ਰੋਸ਼ਨ ਦੇ ਨਾਲ ਨਾ ਕਾਫੀ ਕੁਛ ਹੋਇਆ ਹੈਗਾ, ਪਰ ਇੱਕ ਸੀਨ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹੈਗੀ ਹਾਂ, ਕਿਉਂਕਿ ਬੋਡੀ ਬਹੁਤ ਸੋਹਣੀ ਹੈਗੀ ਹੈ, ਡਾਂਸ ਬਹੁਤ ਸੋਹਣਾ ਕਰਦੇ ਨੇ ਰਿਤਿਕ, ਅਤੇ ਐਕਸ਼ਨ ਸੀਨਸ ਵੀ ਬਹੁਤ ਵਧੀਆ ਕਰਦੇ ਨੇ। ਤਾਂ ਰਿਤਿਕ ਰੋਸ਼ਨ ਨਾ ਫਿਲਮ ਕ੍ਰਿਸ਼ ਦੇ ਸੈੱਟ 'ਤੇ ਸੀਗੇ, ਅਤੇ ਸੈੱਟ 'ਤੇ ਇੱਕ ਭਿਆਨਕ ਹਾਦਸਾ ਹੋ ਗਿਆ। ਉਹ ਇੱਕ ਕੇਬਲ ਵਾਇਰ ਦਾ ਇਸਤੇਮਾਲ ਕਰਕੇ ਐਕਸ਼ਨ ਸੀਕੁਐਂਸ ਕਰ ਰਹੇ ਸੀ। ਕੇਬਲ ਦੇ ਬੰਦ ਹੋਣ 'ਤੇ ਰਿਤਿਕ ਕਰੀਬ 50 ਫੁੱਟ ਥੱਲੇ ਗਿਰ ਗਏ ਸੀ। ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਨਾ ਪਿਆ ਸੀ, ਅਤੇ ਉਹਨਾਂ ਨੂੰ ਠੀਕ ਹੋਣ ਵਿੱਚ ਕਾਫੀ ਸਮਾਂ ਲੱਗਿਆ ਸੀ, ਇਹ ਰਿਪੋਰਟਸ ਕਹਿੰਦੀਆਂ ਹੈਗੀਆਂ ਨੇ।
1: ਇੱਕ ਦੋ ਗੱਲਾਂ ਕਰਨੀਆਂ ਸੀ, ਤੁਹਾਡੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ, ਕਿਉਂਕਿ ਮੇਰੀ ਜ਼ਿੰਦਗੀ 'ਚ ਮੈਂ ਇਹ ਚੀਜ਼ਾਂ ਸਿੱਖਿਆ।

ਜੀ ਵੈਲਕਮ ਬੈਕ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਵਾਨੀ 101 ਤੇ ਚਰਚੇ ਸੰਦੇਸ਼ ਵਾਲਕ ਦੇ ਨਾਲ ਤੁਸੀਂ ਬਣੇ ਹੋਏ ਇਸ ਲਿਸਟ ਦੇ ਵਿੱਚ ਅਗਲਾ ਨਾਮ ਜਿਹੜਾ ਹੈਗਾ ਹੈ ਬਿਗ ਬੀ ਸਦੀ ਦੇ ਮਹਾਨਾਇਕ ਜੀ ਹਾਂ ਅਮਿਤਾਭ ਬੱਚਨ ਦਾ ਹੈਗਾ ਤਾਂ ਅਮਿਤਾਭ ਬੱਚਨ ਦੇ ਨਾਲ ਕਿਹੜੀ ਫਿਲਮ ਦੇ ਵਿੱਚ ਹੋਇਆ ਸੀ ਉਹ ਹੈ ਜੀ ਕੁਲੀ ਕੁਲੀ ਦਾ ਕਿੱਸਾ ਸੁਣਾਉਣੀ ਹੈ ਤਾਂ ਅਮਿਤਾਭ ਬੱਚਨ ਦੇ ਨਾਲ ਨਾ ਫਿਲਮ ਕੁਲੀ ਦੀ ਸ਼ੂਟਿੰਗ ਦੇ ਦੌਰਾਨ ਜੋ ਹਾਦਸਾ ਹੋਇਆ ਸੀ ਉਸ ਨਾਲ ਤੋਂ ਸਭ ਵਾਕਿਫ ਹੈ ਕਿ ਨਹੀਂ ਪੁਨੀਤ ਇਸ ਪਰ ਦੇ ਸ਼ੂਟਿੰਗ ਦੇ ਦੌਰਾਨ ਉਹਨਾਂ ਨੂੰ ਤੇਜ਼ੀ ਨਾਲ 5 ਵਾਰ ਮਾਰ ਦਿੱਤਾ ਸੀ ਇਸ ਤੋਂ ਬਾਅਦ ਅਮਿਤਾਭ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ ਅਤੇ 59 ਦਿਨ ਯਾਨੀ ਕਿ 60 ਤੋਂ 21 ਦਿਨ ਘੱਟ ਉਹਨਾਂ ਦਾ ਇਲਾਜ ਚੱਲਿਆ ਸੀਗਾ 2 ਮਹੀਨੇ ਤਕਰੀਬਨ ਉਹਨਾਂ ਦਾ ਇਲਾਜ ਚੱਲਦਾ ਰਿਹਾ ਸੀ।

हां जी ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101 ਐਮ ਤੇ ਜੀਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਨਾਮ ਕਿਹੜਾ ਆਉਂਦਾ ਹੈ? ਉਹ ਆਉਂਦਾ ਹੈ ਜੀ ਐਸ਼ਵਰਿਆ ਰਾਏ ਬੱਚਨ ਦਾ। ਇਹਨੀ ਖੂਬਸੂਰਤ ਅਦਾਕਾਰਾ ਹੈ, ਐਕਸ਼ਨ ਵੀ ਕਰਦੀ ਹੈ ਕਿ ਉਹ ਐਸ਼ਵਰਿਆ ਰਾਏ ਬੱਚਨ ਵੀ ਫਿਲਮ ਖਾਕੀ ਦੀ ਸ਼ੂਟਿੰਗ ਦੇ ਦੌਰਾਨ ਮਰਦੇ ਮਰਦੇ ਬੱਚੀ ਹੈ। ਖਾਕੀ ਯਾਦ ਆ ਗਈ ਨਾ ਤੁਹਾਨੂੰ? ਯਾਦ ਕਰ ਲਓ ਮੈਂ ਸੀਨ ਦੱਸ ਦਿੰਦੀ ਹਾਂ। ਦਰਅਸਲ ਉਹਨਾਂ ਨੇ ਸ਼ੂਟਿੰਗ ਵਿੱਚ ਜੀਪ ਦੀ ਰਾਈਡ ਕਰਨੀ ਸੀ, ਜੀਪ ਦਾ ਬੈਲੈਂਸ ਵਿਗੜ ਗਿਆ ਤੇ ਉਹ ਹੇਠਾਂ ਡਿੱਗ ਗਈ ਸੀ। ਇਸ ਤੋਂ ਬਾਅਦ ਐਸ਼ਵਰਿਆ ਦਾ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਰਿਹਾ ਸੀ ਕਾਫੀ ਸਮੇਂ ਤੱਕ, ਇਹ ਰਿਪੋਰਟਸ ਕਹਿੰਦੀਆਂ ਨੇ।

0: ਇੰਨੇ ਸਾਰੇ ਬਾਲੀਵੁੱਡ ਸੈਲੀਬ੍ਰਿਟੀਜ਼ ਬਾਰੇ ਮੈਂ ਤੁਹਾਨੂੰ ਦੱਸਦਾ ਹੈਗਾ ਕਿਹਨਾਂ ਨੇ ਕਦੋਂ ਕਿਹੜਾ ਐਕਸ਼ਨ ਸੀਕੁਐਂਸ ਕੀਤਾ ਤੇ ਕੀ ਨੇ ਖਤਰਨਾਕ ਕੀਤਾ। ਖੈਰ ਤੁਹਾਨੂੰ ਕੌਣ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਸੰਦ ਹੈ ਤੇ ਕਿਸਦੇ ਐਕਸ਼ਨ ਹੋਰ ਜ਼ਿਆਦਾ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਚਾਹੁੰਦੇ ਹੈਗੇ ਹੋ ਕਿ ਮੈਂ ਕਿਸੇ ਹੋਰ ਬਾਰੇ ਇਨਫੋਰਮੇਸ਼ਨ ਦੇਵਾਂ, ਤਾਂ ਵੜਵੜ ਦੇ ਨਾਲ ਜੁੜੋ ਸਾਡੇ ਨਾਲ। ਰੇਡੀ ਬਿਸਵਾਨੀ ਵਿਲਸਨ ਓਆਰਐਮ ਸਾਡੇ ਫੇਸਬੁੱਕ ਪੇਜ ਹੈ, ਜਿੱਥੇ ਬਿਸਵਾਨੀ @biswani.com ਸਾਰੀ ਈਮੇਲ ਆਈ ਡੀ ਹੈ। ਜ਼ਰੀਆ ਜਿਹੜਾ ਵੀ ਅਪਣਾਉਣਾ ਚਾਹੁੰਦੇ ਹੋ ਅਪਣਾਓ, ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਹਿ ਕਰੋ, ਹੈ ਨਾ। ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ ਤੇ ਮੈਂ ਕੀ ਕਹਿਣਾ, ਮੈਂ ਤਾਂ ਇਹੀ ਕਹਿਣਾ ਜੀ ਕਿ ਕੱਲ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।
1: What does this fight mean to you to defend your title tomorrow night?
2: Yo, I'm gonna smash your boy.
3: Kid.
2: Tomorrow night, I'm gonna smash your boy.
4: Somebody's holding.

0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਮੈਂ ਚਾਹਤੀ ਹੂੰ ਇਸ ਬਾਰ ਫੰਕਸ਼ਨ ਮੇਂ ਬੈਸਟ ਜੁਲਰੀ ਮੈਂ ਹੀ ਪਹਿਨੂੰ, ਪਰ ਕਹਾਂ ਸੇ ਖਰੀਦੂੰ ਪਤਾ ਹੀ ਨਹੀਂ। I am so confused.
2: अरे इसमें कंफ्यूजन क्या? प्रिंस ज्वेलर्स ब्रिस्बेन क्वींसलैंड में, जो गोल्ड और डायमंड ज्वेलरी के स्पेशलिस्ट हैं। दे आर इन बिजनेस सिंस 1992। यहाँ अवेलेबल हैं डायमंड नेकलेसेस, बैंगल्स, रिंग्स, इयररिंग्स, गोल्ड एंड सिल्वर कॉइन्स। साथ ही ज्वेलरी और वॉच रिपेयर भी होती है।
1: वाओ, तो मेरी प्रॉब्लम सॉल्व। पर एड्रेस?
2: एट शॉप 9B, सनी बैंक हिल्स शॉपिंग टाउन, कॉर्नर ऑफ कर्लम एंड 661 क्रॉम्पटन रोड, सनी बैंक हिल्स, क्वींसलैंड 4109। फॉर ऑल योर ज्वेलरी नीड्स कॉन्टैक्ट 3273-7365, दैट्स 3273-7365, और ईमेल princejewelers@bigpond.com। फैमिली बिजनेस बिल्ट ऑन ट्रस्ट।